0: ਵਧੀਆ EQ EQ ਕਲੈਂਡਰ ਹੋਇਆ ਵਾ
1: EQ ਰਿਸੀਵਿੰਗ
0: ਨੈਗੇਟਿਵ ਫੋਰ ਦਾ ਲੋਸ ਪ੍ਰੋਪਰਟੀ ਓਵਰ
1: ਕੈਨ ਯੂ ਸਪੀਕ ਦਾ ਲਾਸਟ ਮੈਸੇਜ ਕਲੈਂਡਰ ਓਵਰ
0: negative for the lost property over
1: thanks for checking landlord city out